0: ਜਿਹੜੀ ਜਾਂਦੀ ਸਿਹਤ ਹੀ ਸੇ ਮੌਸਮ ਉੱਪਰ ਨਿਰਭਰ ਕਰਦੀ ਵੀ ਦੇਖਾ ਵੀ ਮੌਸਮ ਲੱਗਦਾ ਰੋਜ਼ ਤੋਂ ਰੋਜ਼ ਬਦਲਾਉਣਾ ਰੋਜ਼ ਤੋਂ ਰੋਜ਼ ਅਸਾਂ ਤਾਪਮਾਨ ਵਧਣਾ ਲੱਗਦਾ ਵੀ ਆ ਤਾਂ ਜਿਵੇਂ ਜਿਵੇਂ ਤਾਪਮਾਨ ਬਦਲਦਾ ਉਈਆਂ ਉਈਆਂ ਵਿਆਹ ਜੋ ਵਾਤਾਵਰਣ ਦੇ ਅਨੁਸਾਰ ਜੇ ਸਮਝਸਾ ਬਿਠਾਉਣਾ ਪਾਉਂਦਾ ਵੀ ਆ
1: ਬਿਲਕੁਲ ਕੰਦਿਖਾ ਆਪਣੇ ਕੰਮਾਂ ਕਾਰਨ 'ਚ ਵੀ ਜੇ ਅਸਾਂ ਫੇਰ ਬਦਲ ਜ਼ਰੂਰ ਕਰ ਲੈਣਾ ਹੀ ਆ ਕਿਉਂਕਿ ਪਹਿਲੇ ਜੇ ਅਸਾਂ ਵਰਖਾਂ ਵਧੀ ਹੀ ਆ ਤਾਂ ਆਹਾਂ ਥੋੜ੍ਹਾ ਬਹੁਤਾ ਕੰਮ ਜੇ ਅਸਾਂ ਧੁੱਪੇ ਵੀ ਕਰ ਲੈ ਦੇ
0: ਇਹ
1: ਪਰ ਹੁਣ ਧੁੱਪੇ ਜੇ ਅਸਾਂ ਤੇਜ਼ ਹੋਈ ਗਏ ਹਨ ਤਾਂ ਆਹਾਂ ਆਪਣੇ ਕੰਮ ਕਾਰ ਜੇ ਅਸਾਂ ਸਲੇਲੀ ਸਲੇਲਾ ਪਰ ਜੇ ਅਸਾਂ ਨਿਪਟਾਈ ਲੈਣੇ ਹਨ ਕਿਉਂਕਿ ਖੇਤੀਬਾੜੀ 'ਚ ਕੰਮਕਾਰ ਤਾਂ ਅੱਜ ਕੱਲ੍ਹ ਇਹ ਹਨ ਕਿ ਕਈ ਕਿਸਾਨ ਆਹਾਂ ਦੇ ਜਿਹੜੇ ਹਨ ਤਿੰਨੇ ਜੇ ਅਸਾਂ ਮਹਿਲਾਂ ਦਾ ਕੰਮ ਜੇ ਅਸਾਂ ਸ਼ੁਰੂ ਕੀਤੇ ਹੈ ਕਿ ਆਪਣੇ ਖੇਤਾਂ 'ਚ ਜੇ ਅਸਾਂ ਮਹਿਲ ਸੱਟਾ ਦੇ ਹਨ ਕਈ ਕਿਸਾਨ ਜੇ ਹਨ ਸੇ ਆਪਣੀ ਸਜੇ ਬੀੜਾਂ ਹਨ ਤਿੱਥੀ ਜੇ ਅਸਾਂ ਸਾਫ਼ ਸਫਾਈ ਕਰਦੇ ਹਨ ਤਾਂ ਤਿੰਨਾਂ ਜੋ ਇਹੀ ਹਾਂ ਬੋਲਣਾ ਚਾਹੁੰਦੇ ਕਿ ਆਪਣੀ ਸਿਹਤ ਦਾ ਵੀ ਖਿਆਲ ਰੱਖਾਂ ਆਪਣੇ ਕੰਮਕਾਰ ਵੀ ਟਾਈਮਾਂ ਅਨੁਸਾਰ ਜੇ ਅਸਾਂ ਕਰਾਂ
0: ਬਿਲਕੁਲ ਵੀ ਮੌਸਮਾਂ ਦੇ ਹਿਸਾਬ ਨਾਲ ਜੇ ਅਸਾਂ ਜੋ ਕੰਮਾਂ ਕਾਰਾਂ ਦਾ ਚੁਣਾਵ ਜੇ ਅਸਾਂ ਕਰਨਾ ਚਾਹੀਦਾ ਕਿ ਕੁਛ ਟਾਈਮ ਪਰ ਆਹਾਂ ਕੌਣ ਕੰਮ ਜੇ ਅਸਾਂ ਕਰਨਾ ਵੀ ਆ ਕਹਿੰਦੇ ਅਗਰ ਜੇ ਅੱਜ ਕੇ ਦਿਨਾਂ ਦੇ ਤਾਪਮਾਨਾਂ ਦੀ ਗੱਲਬਾਤ ਕਰੂੰ ਤਾਂ ਵੀ ਅੱਜ ਕੇ ਦਿਨਾਂ ਦਾ ਦਿਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਰਹੀ ਹੈ 36 ਡਿਗਰੀ ਸੈਲਸੀਅਸ ਨਾ ਕਹਿੰਦੇ ਸੰਝਾ ਪਿਆ ਘੱਟ ਤੋਂ ਘੱਟ 20 ਡਿਗਰੀ ਸੈਲਸੀਅਸ
1: ਜੀ
0: ਤਾਂ ਦੇਖਾ ਫਿਰ ਕਿਤਨਾ ਵਾਰੀ ਫਰਕ ਪਾਉਂਦਾ ਵੀ ਆ ਤਾਂ ਦਿਨਾਂ ਜੇ ਖਰਾ ਤਾਪਮਾਨ ਹੁੰਦਾ ਤਾਂ ਇਹ ਆ ਵੀ ਬਾਹਰਾਂ ਦੇ ਕੰਮ ਜੇ ਅਸਾਂ ਜੋ ਸੰਝਾ ਪਿਆ ਗਾ ਨਿਪਟਾਉਣਾ ਚਾਹੀਦੇ ਨਾ ਕਹਿੰਦੇ ਘਰਾਂ ਦੇ ਜੇ ਅਸਾਂ ਦਿਨੇ ਨਿਪਟਾਈ ਲੈਣਾ ਚਾਹੀਦੇ
1: ਬਿਲਕੁਲ ਕਹਿੰਦੇ ਇਸ ਹੋਗੀ ਜੇ ਅਸਾਂ ਹੁਣ ਹਾਂ ਕਾਰਜਕ੍ਰਮ 'ਚ ਗੱਲਬਾਤ ਕਰੀਏ ਕੁਛ ਛੋਟੀ ਛੋਟੀਆਂ ਜਾਣਕਾਰੀਆਂ ਦੀ ਤਿੰਨਾਂ ਦੇਖਾ ਆਉਂਦੇ ਕਈ ਕਿਸਾਨ ਜਿਹੜੇ ਹਨ ਤਿੰਨੇ ਆਉਣੇ ਵਾਲੇ ਦਿਨਾਂ 'ਚ ਜੇ ਅਸਾਂ ਹਲਦੀ ਜਾਂ ਫਿਰ ਕੰਧ ਵਾਲੀਆਂ ਫਸਲਾਂ ਜੇ ਅਨਸੇ ਲਗਾਉਣੀਆਂ ਹੀ ਹਨ
0: ਬਿਲਕੁਲ ਵੀ ਹੌਲੇ ਹੌਲੇ ਅਗਲੀਆਂ ਫਸਲਾਂ ਦੀ ਤਿਆਰੀ ਵੀ ਕਰਨੀ ਆ
1: ਜੀ ਕਿਉਂਕਿ ਆਹਾਂ ਤੁਹਾਂ ਕਿਸਾਨ ਜੇ ਅਸਾਂ ਆਪਣੇ ਫਸਲਾਂ ਦੀ ਤਿਆਰੀ ਜੇ ਇਸ ਸਮੇਂ ਰਹਿੰਦੇ ਹੀ ਕਰ ਲੈਣ ਤਾਂ ਆਹਾਂ ਜੋ ਜੇ ਅਸਾਂ ਤਲ ਹੀ ਹਫੜਾ ਦਫੜੀ ਜੇ ਇਸ ਨੀ ਪਾਉਂਦੀ ਹੈ ਕਈ ਵਾਰੀ ਜੇ ਅਸਾਂ ਇੱਕਦਮ ਵਰਖਾਂ ਪਈ ਜਾਂਦੀਆਂ ਹੀ ਹਨ ਤਾਂ ਵਰਖਾਂ ਜੇ ਉਤਰੀ ਜਾਂਦੀਆਂ ਹਨ ਤਾਂ ਆਹਾਂ ਦੀਆਂ ਕਈ ਵਾਰੀ ਇਹੋ ਜਿਹੇ ਤਿਆਰੀਆਂ ਹੁੰਦੀਆਂ ਸਹਿ
0: ਅਧੀਆਂ ਅਧੂਰੀਆਂ ਹੀ ਹੁੰਦੀਆਂ ਬਈ
1: ਜੀ ਤਾਂ ਇਸ ਤਾਂ ਜ਼ਰੂਰੀ ਹੈ ਕਿ ਇਹਨਾਂ ਦਿਨਾਂ 'ਚ ਜੇ ਅਸਾਂ ਆਹਾਂ ਕੁਣ ਜਿਹੀ ਫਸਲ ਜੇ ਸਹਿ ਇਸ ਖੇਤਾਂ 'ਚ ਲਗਾਉਣੀ ਕੁਛ ਕਿਸਮਾਂ ਦਾ ਬੀਜ ਜੇ ਅਸਾਂ ਆਹਾਂ ਲਗਾਉਣਾ ਹੀ ਆ ਕਿਸ ਤਰੀਕੇ ਕਰਨੇ ਜੇ ਅਸਾਂ ਆਹਾਂ ਬੁਆਈ ਕਰਨੀ ਹੈ ਸਹਿ ਸਾਰੀਆਂ ਚੀਜ਼ਾਂ ਜੇ ਅਨਸਾਂ ਆਹਾਂ ਪਹਿਲਾਂ ਸੀਮਾ ਜੇ ਸਹਿ ਨਿਰਧਾਰਿਤ ਕਰ ਲੈਣੀ ਜਾਂ ਫਿਰ ਇੱਕ ਪੈਮਾਨਾ ਜੇ ਅਸਾਂ ਤਿਆਰ ਕਰ ਲੈਣਾ ਹੀ ਹੈ ਕਿ ਇਸ ਇਸ ਟਾਈਮਾਂ ਵਿੱਚ ਜੇ ਅਸਾਂ ਆਹਾਂ ਇਹਨਾਂ ਇਹਨਾਂ ਖੇਤਾਂ ਵਿੱਚ ਇਹ ਇਹ ਫਸਲ ਜੇ ਅਸਾਂ ਬੀਜਣੀ ਹੈ ਤਾਂ ਦੇਖਾ ਹੈ ਜੇ ਆਹਾਂ ਦੀਆਂ ਹਲਦੀ ਵਾਲੀ ਫਸਲਾਂ ਹਨ ਤਿੰਨਾਂ ਹਲਦੀ ਹੋਏਗੀ ਆਹਾਂ ਦੇ ਕਚਾਲੂ ਹੋਏਗੀ ਅਰਬੀ ਹੋਏਗੀ ਹੈ ਜਾਂ ਫਿਰ ਜਿਮੀਕੰਦ ਹੋਈ ਗਿਆ ਇਸਦੀ ਕੰਧ ਵਾਲੀਆਂ ਫਸਲਾਂ ਦੀ ਅਗਰ ਆਹਾਂ ਬਿਜਾਈ ਕਰਨੀ ਹੈ ਤਾਂ ਇਸ ਤਾਂ ਜੇ ਅਸਾਂ ਆਹਾਂ ਜੋ ਉਚਿਤ ਜਲ ਨਿਕਾਸੀ ਜਾਂ ਫਿਰ ਰਤੇਲੀ ਮਟਿਆਰ ਦੋਮਿਟ ਮਿੱਟੀ ਜੇ ਇਸੇ ਬਿਲਕੁਲ ਉਪਯੁਕਤ ਮੰਨੀ ਗਈ ਹੈ 30 ਦਾ PH ਮਾਨ ਜੇ ਅਸਾਂ 4.5 ਤੇ 7.5 ਦੇ ਵਿੱਚ ਜੇ ਅਸੀਂ ਹੋਣਾ ਚਾਹੀਦਾ ਹੈ
0: ਯਾਨੀ ਕਿ ਵੀ ਇਹੜੇ ਖੇਤਰਾਂ ਦਾ ਚੁਣਾਵ ਕਰਨਾ ਤੇ ਇਸਦੀ ਮਿੱਟੀਆਂ ਦਾ PH ਮਾਨ ਜਿਹਾ ਜਿਵੇਂ ਜੇ ਤੁਸੀਂ ਦੱਸਿਆ 4.5 ਤੇ 7.5 ਦੇ ਵਿੱਚ ਹੋਣਾ ਚਾਹੀਦਾ ਵੀ ਆ
1: ਬਿਲਕੁਲ ਕਹਿੰਦੇ ਅਗਰ ਹਾਂ ਬੀਜ ਉਪਚਾਰ ਕਰਨਾ ਹੀ ਆ ਤਿੰਨਾਂ ਗੰਡਿਆਲੀਆਂ ਦਾ ਬੀਜ ਉਪਚਾਰ ਕਰਨਾ ਹੀ ਆ ਜਾਂ ਫਿਰ ਆਹਾਂ ਜਿਮੀਕੰਦ ਦਾ ਬੀਜ ਉਪਚਾਰ ਕਰਨਾ ਹੀ ਆ ਜਾਂ ਫਿਰ ਅਦੀ ਦਾ ਬੀਜ ਜਾਂ ਫਿਰ ਅਦਰਕ ਦਾ ਬੀਜ ਅਗਰ ਆਹਾਂ ਉਪਚਾਰਿਤ ਕਰੀਨੇ ਵਾਹਣਾ ਹੈ ਤਾਂ ਇਹੜਾ ਕਰਨਾ ਪਈ 10 ਲੀਟਰ ਪਾਣੀਆਂ ਵਿੱਚ 25 ਗ੍ਰਾਮ ਇੰਡੋਫੀਲ M45 ਕੰਨੇ 10 ਗ੍ਰਾਮ ਬੈਵਿਸਟੀਨ ਦਾ ਘੋਲ ਬਣਾਈ ਕੰਨੇ 21 ਘੰਟੇ ਤੱਕ ਜੇ ਅਸੀਂ ਤੁਸੀਂ ਜੋ ਡੁਬਾਈ ਕੰਨੇ ਛਾਵਾਂ 'ਚ ਜੇ ਅਸੀਂ ਬਾਹਰ ਸੁਕਾਈ ਲੈਣਾ ਹੀ ਆ
0: ਬਿਲਕੁਲ ਕੰਨੇ ਇਸ ਨਾਲ ਸੌਗੀ ਜਿਵੇਂ ਜੇ ਆਉਂਦੀਆਂ ਫਸਲਾਂ 'ਚ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਤੇ ਇਹਨਾਂ ਵਿੱਚ ਇੱਕ ਸਭ ਤੋਂ ਜ਼ਿਆਦਾ ਲੱਗਣ ਵਾਲਾ ਜਿਹੜਾ ਰੋਗ ਆ ਸੇ ਹੁੰਦਾ ਕੱਦੂ ਦਾ ਲਾਲ ਬਰਿੰਗ ਤਾਂ ਤਿਸ ਤਾਂ ਆਹ ਜੋ ਪਹਿਲੇ ਬੀਜ ਉਪਚਾਰਿਤ ਜੇ ਕਰਨਾ ਤਾਂ ਤੀਆਂ 400 ਮਿਲੀਲੀਟਰ ਕਲੋਰ ਐਂਟਰਾ ਨੀਲੀ ਪ੍ਰੋ ਲੈਣੀ 18.5 SC ਦਾ 500 ਲੀਟਰ ਪਾਣੀਆਂ ਵਿੱਚ ਘੋਲੀਨੇ ਜੇ ਅਸੀਂ ਛਿੜਕਾਵ ਕਰ ਦੇਣਾ ਵੀ ਆ
1: ਜੀ ਇਸ ਰੋਗਾਂ 'ਤੇ ਜੇ ਅਸਾਂ ਆਹਾਂ ਫਸਲਾਂ ਜੋ ਜੇ ਅਸਾਂ ਬਚਾਈ ਸਕਦੇ ਹਨ ਇਸ ਤੋਂ ਇਲਾਵਾ ਜੇ ਅਸਾਂ ਕਟੂਆ ਕੀਟ ਵੀ ਆਉਂਦੀਆਂ ਫਸਲਾਂ 'ਚ ਉਹ ਕਾਫੀ ਜ਼ਿਆਦਾ ਨੁਕਸਾਨ ਕਰਦਾ ਹੀ ਆ ਤਾਂ ਖੇਤ ਦੀ ਤਿਆਰੀ ਜੇ ਕਰਨੀ ਹੈ ਆਹਾਂ ਤਾਂ ਤਾਲੂ ਆਹਾਂ 80 ਮਿਲੀਲੀਟਰ ਕਲੋਰੋਪਾਈਰੀਫੋਸ ਦੇ ਸੌਗੀ ਜੇ ਅਸਾਂ 1 ਕਿਲੋ ਰੇਤਾ 'ਚ ਮਲਾਈ ਕਰਨੇ ਜੇ ਅਸਾਂ ਪ੍ਰਤੀ ਕਨਾਲ ਦੇ ਹਿਸਾਬ ਕਰਨੇ ਜੇ ਅਸਾਂ ਇਸ 'ਚ ਛਿੜਕਾਵ ਕਰ ਦੇਣਾ ਹੀ ਆ
0: ਸੱਚ ਗਲਾਇਆ ਮੇਰਾ ਮਾ ਦਿਖਣਾ ਕਈ ਵਾਰ ਕੀ ਹੁੰਦਾ ਵੀ ਇਹ ਫਸਲਾਂ ਜੇ ਅਸੀਂ ਲਗਾਏ ਦਿੰਦੇ ਵੀ ਸਬਜ਼ੀਆਂ ਲਗਾਏ ਦਿੰਦੇ ਫਿਰ ਚਾਹੇ ਸਾ ਜੜਦਾਰ ਹੋ ਚਾਹੇ ਸਾ ਦੂਜੀਆਂ ਹੋਣ ਫਿਰ ਕਈ ਪ੍ਰਕਾਰ ਦੇ ਰੋਗ ਵੀ ਲੱਗਦੇ ਤਾਲੀ ਅਫੜਾ ਤਫੜੀ ਹੁੰਦੀ ਵੀ ਤਾਂ ਇਹ ਹੈ ਵੀ ਇਹ ਜੋ ਹੁਣ ਟਾਈਮ ਹੈ ਇਸ ਵਿੱਚ ਆਹ ਜੋ ਇਹਨਾਂ ਰੋਗਾਂ ਦਾ ਨਿਪਟਾਰਾ ਕਰਨ ਤਾਂ ਇਹ ਪਹਿਲੇ ਬੀਜਾਂ ਉਪਚਾਰਿਤ ਕਰ ਲੈਣਾ ਤਾਂ ਖਰੀ ਗੱਲ ਹੀ
1: ਜੀ ਇਸ ਔਗੀ ਹੀ ਖਰਪਤਵਾਰ ਕੀਟ ਕਨੇ ਰੋਗ ਪ੍ਰਬੰਧਨ ਹੇਤੂ ਜੇ ਅਸਾਂ ਹਾਂ ਪਿਛਲੀ ਫਸਲ ਦੇ ਅਵਸ਼ੇਸ ਨਿਕਾਲਣੇ ਤੋਂ ਬਾਅਦ ਤਾਂ ਆਹਾਂ ਜੇ ਅਸਾਂ ਕਮ ਸੇ ਕਮ 2-3 ਵਾਰੀ ਜੇ ਅਸਾਂ ਹਲ ਚਲਾਈ ਕਰਨੇ ਜੇ ਅਸਾਂ ਖੇਤ ਦੀ ਅੱਛੇ ਤਰੀਕੇ ਕਰਨੇ ਤਿਆਰੀ ਕਰ ਲੈਣੀ ਹੈ ਕਿਉਂਕਿ ਦੇਖਾ ਅੱਜ ਕੱਲ੍ਹ ਦੇ ਦਿਨਾਂ ਵਿੱਚ ਜੇ ਅਸਾਂ ਆਹਾਂ ਦੇ ਖੇਤਰ ਖਾਲੀ ਹੈ ਕਿਉਂਕਿ ਆਹਾਂ ਜੇ ਅਸਾਂ ਕਣਕਾਂ ਦੀ ਫਸਲ ਲਈ ਗਈ ਹੈ ਪਰ ਤਿੰਨਾਂ ਵਿੱਚ ਜੇ ਅਸਾਂ ਕੁਤੀ ਕੁਤੀ ਦਰੋੜਾ ਜਾਂ ਫਿਰ ਜੋਈਆ ਦੇ ਜਾਂ ਫਿਰ ਕਣਕਾਂ ਦੇ ਢੂੰਗਰ ਜੇ ਅਸਾਂ ਮੌਜੂਦ ਹੁੰਦੇ ਹੈ ਬੋਲ ਸਕਦੇ ਅਵਸ਼ੇਸ਼ ਜੇ ਅਸਾਂ ਮੌਜੂਦ ਹੁੰਦੇ ਹਨ ਤਾਂ ਇਸ ਤਾਂ ਜ਼ਰੂਰੀ ਹੈ ਕਿ ਆਹਾਂ ਦੋ

0: ਲੋਕ ਗੀਤ ਦੇ ਬਾਅਦ ਇੱਕ ਵਾਰ ਫਿਰ ਤੇ ਸਵਾਗਤ ਆ ਸਾਰੇ ਸ਼ੋਤਾਂ ਦਾ ਇਹਨਾਂ ਦੇ ਆਪਣੇ ਕਾਰਜਕ੍ਰਮ ਖੇਤੀਬਾੜੀ ਵਿੱਚ।
1: ਜੀ ਤਾਂ ਦੇਖਾ ਭਈ ਮੰਗਲਾਂ ਹੁਣ ਹਾਂ ਖੇਤੀਬਾੜੀ ਦੀ ਗੱਲਬਾਤ ਕਰੀਏ ਤਾਂ ਆਹਾਂ ਜੇ ਆਸ ਹੈ ਵਿਗਿਆਨਿਕ ਢੰਗਾਂ ਕੰਨੇ ਪਿੰਡੀ ਦੀ ਫਸਲ ਜੇ ਅਸੀਂ ਕਿੰਨਾ ਉਗਾਈ ਸਕਦੇ ਹਨ।
0: ਬਿਲਕੁਲ ਬੇ ਆਧੁਨਿਕ ਤਰੀਕੇ ਨੇ ਜੇ ਅਸੀਂ ਆਹਾਂ ਇਹ ਫਸਲ ਦੀ ਖੇਤੀ ਕਿਵੇਂ ਲੈ ਸਕਦੇ ਵੀ ਹੈ।
1: ਜੀ ਦੇਖਾ ਆਹਦੇ ਹੀ ਜੇ ਹਿਮਾਚਲ ਪ੍ਰਦੇਸ਼ ਦੇ ਨਿਚਲੇ ਮੱਧ ਭਾਰਤੀ ਖੇਤਰ ਹਨ, ਇਹਨਾਂ ਵਿੱਚ ਜੇ ਅਸੀਂ ਸਬਜ਼ੀ ਉਤਪਾਦਨ 'ਚ ਜੇ ਅਸੀਂ ਆਪਣੀ ਆਏ ਬੜਾਈ ਸਕਦੇ ਹਨ ਸਬਜ਼ੀਆਂ ਦੀ ਖੇਤੀ ਕਰਨ, ਤਾਂ ਇਹਨਾਂ ਦੇਖਾ ਭਿੰਡੀ ਹੋਏਗੀ। ਭਿੰਡੀ ਜੇ ਇਸ ਇੱਕ ਪ੍ਰਮੁੱਖ ਸਥਾਨ ਰੱਖਦੀ ਹੈ ਆਹਦੇ ਬਾਜ਼ਾਰਾਂ ਵਿੱਚ, ਕਨੇ ਬਾਜ਼ਾਰਾਂ 'ਚ ਭਿੰਡੀ ਦੀ ਮੰਗ ਵੀ ਜੇ ਇਸ ਸਾਲ ਭਰ ਹੀ ਲਗਭਗ ਜੈਸਾ ਬਣੀ ਰਹਿੰਦੀ ਹੈ, ਪਰ ਖਾਸ ਕਰ ਗਰਮੀਆਂ ਦੇ ਦਿਨਾਂ 'ਚ ਜੇ ਅਸੀਂ ਇਸ ਦੀ ਡਿਮਾਂਡ ਜੇ ਇਸ ਹੋਰ ਵੀ ਜ਼ਿਆਦਾ ਬੜੀ ਆਉਂਦੀ
0: ਹੈ। ਇਹ ਮੌਸਮੀ ਸਬਜ਼ੀਆਂ ਦੀ ਮੰਗ ਜੈਸੇ ਬੜੀ ਜ਼ਿਆਦਾ ਹੁੰਦੀ, ਕਨੇ ਅੱਜ ਕੱਲ੍ਹ ਭਿੰਡੀਆਂ ਦਾ ਹੀ ਮੌਸਮ ਚੱਲੇ ਆ, ਸੀਜ਼ਨ ਚੱਲੀਦਾ।
1: ਬਿਲਕੁਲ, ਕਨੇ ਭਿੰਡੀ ਜੇ ਇਸ ਸਵਾਦਿਸ਼ਟ ਵੀ ਹੁੰਦੀ ਹੈ, ਕਨੇ ਇਸ ਵਿੱਚ ਜੇ ਅਸੀਂ ਜ਼ਿੰਕ, ਲੋਹਾ, ਫਾਈਬਰ, ਵਿਟਾਮਿਨ ਏ ਕਨੇ ਸੀ ਜੇ ਅਸੀਂ ਪ੍ਰਯਾਪਤ ਮਾਤਰਾ 'ਚ ਪਾਇਆ ਜਾਂਦਾ ਹੀ ਹੈ। ਇਹ ਕਬਜ਼, ਹਿਰਦੇ ਰੋਗ, ਮਧੂਮੇਹ ਕਨੇ ਫੇਫੜੇ ਜੇ ਰੋਗ ਹੁੰਦੇ ਤਿੰਨਾਂ 'ਚ ਕਾਫ਼ੀ ਜ਼ਿਆਦਾ ਲਾਭਕਾਰੀ ਹੁੰਦੀ ਹੈ। ਕਨੇ ਆਹਦੇ ਪ੍ਰਦੇਸ਼ ਦੇ ਕਿਸਾਨ ਜੇ ਅਸੀਂ ਖੇਤੀ ਦੀ ਮੁੱਖਤਹਿ ਗਰਮੀਆਂ ਦੇ ਕਨੇ ਬਰਸਾਤੀ ਦੇ ਦਿਨਾਂ 'ਚ ਜੇ ਅਸੀਂ ਖੇਤੀ ਕਰਦੇ ਹਨ, ਪਰ ਆਹਾਂ ਕਿਸਾਨ ਜੇ ਅਸੀਂ ਅਗਰ ਇਸਦੀ ਸਹੀ ਤਰੀਕੇ ਨਾਲ ਖੇਤੀਬਾੜੀ ਕਰਨ ਤਾਂ ਹਾਂ ਇਹ ਤੇ ਜੇ ਅਸੀਂ ਕਾਫ਼ੀ ਜ਼ਿਆਦਾ ਫਾਇਦਾ ਵੀ ਲੈ ਸਕਦੇ ਹਨ। ਦੇਖਾ ਪ੍ਰਦੇਸ਼ ਦੇ ਖੇਤਰ 'ਚ ਜਿੱਥੇ ਜੇ ਆ ਸਿੰਚਾਈ ਦੀ ਸੁਵਿਧਾ ਉਪਲਬਧ ਨਹੀਂ ਹੈ, ਤਿੰਨਾਂ ਖੇਤਰਾਂ 'ਚ ਜੇ ਅਸੀਂ ਆਹਾਂ ਵਰਸ਼ਾ ਰਿਤੂ ਸੌਗੀ ਜੇ ਅਸੀਂ ਭਿੰਡੀਆਂ ਦੀ ਫਸਲ 'ਤੇ ਲਾਭ ਲੈਂਦੇ ਹਨ, ਪਰ ਤਿੱਥੇ ਜੇ ਅਸੀਂ ਆਹਾਂ ਦੀ ਸਿੰਚਾਈ ਦੀ ਵਿਵਸਥਾ ਠੀਕ ਹੀ ਤਿੰਨਾਂ ਖੇਤਰਾਂ 'ਚ ਜੇ ਅਸੀਂ ਆਹਾਂ ਭਿੰਡੀ ਜੇ ਇਸ ਬਾਕੀ ਦਿਨਾਂ 'ਚ ਵੀ ਜੇ ਅਸੀਂ ਉਗਾਈ ਸਕਦੇ ਹਨ, ਤਿੰਨਾਂ ਗਰਮੀਆਂ ਦੇ ਦਿਨਾਂ 'ਚ ਵੀ ਉਗਾਈ ਸਕਦੇ ਹਨ, ਜ਼ਰੂਰੀ ਨਹੀਂ ਹੈ ਕਿ ਆਹਾਂ ਬਰਸਾਤੀ ਦੇ ਦਿਨਾਂ 'ਚ ਹੀ ਤਿੰਨਾਂ ਹਜੇ ਉਗਾਉਣ।
0: ਦੇਖ ਰਮਾ, ਅਗਰ ਜੇ ਹਾਂ ਬੜੇ ਪੈਮਾਨੇ ਪਰ ਇਹ ਚੀਜ਼ਾਂ ਦੀ ਜਿਹੜੀਆਂ ਫਸਲ ਲਗਾਉਣੀ ਹੋ ਜਾਂ ਫਿਰ ਜਿਹੜੀਆਂ ਬਾਜ਼ਾਰਾਂ ਵਿੱਚ ਮੰਗ ਉਹਦੇ ਹਿਸਾਬ ਨਾਲ ਵੇਚਣੀ ਹੋ ਨਾ, ਤਾਂ ਬਈ ਆਹ ਜੋ ਵਿਗਿਆਨਿਕ ਤਰੀਕੇ ਨੇ, ਆਧੁਨਿਕ ਤੌਰ ਤਰੀਕੇ ਨੇ ਜੇ ਇਸੇ ਇਹ ਭਿੰਡੀਆਂ ਦੀ ਫਸਲ ਜੇ ਇਸੇ ਲਗਾਉਣਾ ਚਾਹੀਦੀ। ਤਾਂ ਅਗਰ ਜੇ ਇਹ ਜਲਵਾਯੂ ਦੀ ਗੱਲ ਕਰੀਏ ਨਾ, ਤਾਂ ਬਈ ਇਹ ਜਿਹੜੀ ਭਿੰਡੀ ਹੈ ਗਰਮ ਜਲਵਾਯੂ ਦੀ ਫਸਲ ਹੁੰਦੀ ਵੀ, ਪਰ ਇਹਦੀ ਖੇਤੀ ਜੇ ਇਸੇ ਉਸ਼ਣ ਕਨੇ ਘੱਟ ਨਮੀ ਵਾਲੇ ਖੇਤਰਾਂ ਵਿੱਚ ਜੇ ਇਸੇ ਕੀਤੀ ਜਾਂਦੀ ਵੀ, ਕਨ ਇਸ ਦੇ ਬੀਜਾਂ ਦੇ ਜਮਾਵ ਤਾਂ ਹੈ ਕਰੀਬ 20-25 ਡਿਗਰੀ ਸੈਂਟੀਗ੍ਰੇਡ ਤਾਪਮਾਨ ਜੇ ਅਸੀਂ ਹੋਣਾ ਚਾਹੀਦਾ ਵੀ ਆ, ਤੀਆਂ ਅੱਜ ਕੱਲ੍ਹ ਚੱਲੀਦਾ ਵੀ ਆ
1: ਜੀ।
0: ਜਬਕਿ ਤੀਆਂ ਹੁਣ ਗਰਮੀਆਂ ਟਾਈਮ ਚੱਲਿਆ ਤਾਂ ਇਸ ਟਾਈਮਾਂ ਵਿੱਚ 40 ਡਿਗਰੀ ਸੈਲਸੀਅਸ 'ਤੇ ਅਗਰ ਜੇ ਜ਼ਿਆਦਾ ਤਾਪਮਾਨ ਹੋ ਗਿਆ ਨਾ, ਤਾਂ ਇਸ ਦੇ ਫੁੱਲ ਜੇ ਸਰ ਟਿਰਨਾ ਲੱਗੀ ਪਾਉਂਦੇ ਵੀ ਹੈ।
1: ਬਿਲਕੁਲ,
0: ਕਨੇ ਸਿੱਧਾ ਫਿਰ ਇਸ ਦਾ ਪ੍ਰਭਾਵ ਜੇ ਸਰ ਉਪਜਾ ਪਰ ਪਾਉਂਦਾ ਵੀ ਹੈ, ਯਾਨੀ ਕਿ ਨੁਕਸਾਨ ਹੋ ਜਾਂਦਾ ਵੀ ਆ
1: ਜੀ।
0: ਤਾਂ ਆਹ ਜੋ ਕੁਛ ਇਹੜੇ ਦੇ ਕੰਮਕਾਰ ਕਰਨਾ ਚਾਹੀਦਾ ਤਿਸ 'ਤੇ, ਜੇ ਮਤਲਬ ਇਸ ਦਾ ਤਾਪਮਾਨ ਜੇ ਅਸੀਂ ਇਹ ਨਿਸ਼ਚਿਤ ਕਰੀ ਸਕਣ।
1: ਕਨੇ ਹਾਂਜੀ, ਇਹਨਾਂ ਖੇਤਰਾਂ ਵਿੱਚ ਜੇ ਅਸੀਂ ਤਾਪਮਾਨ ਇਤਨਾ 25-30 ਡਿਗਰੀ ਸੈਂਟੀਗ੍ਰੇਡ ਜੇ ਅਸੀਂ ਹੁੰਦਾ ਹੀ ਹੈ ਆ, ਕਨੇ 40 ਤੇ ਜ਼ਿਆਦਾ ਜੇ ਅਸੀਂ ਆਹਦੇ ਹਿਮਾਚਲ ਵਿੱਚ ਜੇ ਅਸੀਂ ਤਾਪਮਾਨ ਕਦੀ ਕਦਾਈ ਜੇ ਅਸੀਂ ਵੱਧਦਾ ਹੀ ਆ, ਪਰ ਇਹ ਫਸਲਾਂ ਵਾਸਤੇ ਜੇ ਅਸੀਂ ਆਹਦੇ ਖੇਤਰ ਜੇ ਅਸੀਂ ਉਪਯੁਕਤ ਮੰਨੇ ਜਾਂਦੇ ਹਨ। ਕਨੇ ਜ਼ਮੀਨਾਂ ਦੀ ਗੱਲ ਕਰੀਏ ਕਿ ਭੂਮੀ ਕਿਹੜੀ ਹੋਣਾ ਚਾਹੀਦੀ ਹੈ ਭਿੰਡੀ ਦੀ ਪੈਦਾਵਾਰ ਲੈਣ ਤਾਂ, ਭਿੰਡੀ ਦਾ ਚੁਣਾਵ ਜੇ ਕਰਨਾ ਤਾਂ ਹਾਂ ਹਲਕੀ ਦੋਮਟ ਮਿੱਟੀ ਜੇ ਇਸ ਉਪਯੁਕਤ ਮੰਨੇ

ਰੌਣਕਾਂ ਗਰਾਇੰਦੀਆਂ ਕਾਰਜਕ੍ਰਮ ਲਈ ਕਰੀ ਹਾਜ਼ਰ ਨਹਾਂ। ਕਾਰਜਕ੍ਰਮ ਸੁਣਨੇ ਵਾਲੇ ਸਾਰੇ ਸ਼ਰੋਤਾਓਂ ਜੋ ਅਹਾਂ ਦਾ ਪਿਆਰ ਭਰਿਆ ਨਮਸਕਾਰ, ਰਾਮ ਰਾਮ। ਕਾਰਜਕ੍ਰਮ 'ਚ ਅੱਜ ਅਹਾਂ ਕਰਨੀਆਂ ਕੁਛ ਗੱਲਾਂ ਬਾਤਾਂ, ਕਨੇ ਸੌਗੀ ਲੋਕ ਗੀਤ ਵੀ ਇਸ ਕਾਰਜਕ੍ਰਮ ਦਾ ਹਿੱਸਾ ਰਹਿਣਾ। ਸ਼ਰੋਤਾਓ, ਗਰਮੀਆਂ ਦਾ ਮੌਸਮ ਹੈ, ਕਨੇ ਇਹ ਮੌਸਮ ਆਪਣੇ ਸੌਗੀ ਤੇਜ਼ ਧੁੱਪ, ਬੜਦਾ ਤਾਪਮਾਨ, ਕਨੇ ਕਈ ਸਵਾਸਥ ਤੇ ਸੰਬੰਧਿਤ ਚੁਣੌਤੀਆਂ ਲੈ ਕਰੀ ਆਉਂਦਾ। ਤਾਂ ਐਸੇ ਸਮੇਂ 'ਚ ਸਵਸਥ ਰਹਿਣਾ, ਕਨੇ ਸਹੀ ਜਾਣਕਾਰੀ ਰੱਖਣਾ ਅਹਾਂ ਸਾਰਿਆਂ ਤਾਂ ਹੀ ਬੜਾ ਜ਼ਰੂਰੀ ਹੈ। ਤਾਂ ਇਸੇ ਵਿਸ਼ੇ ਪਰ ਅੱਜ ਅਹਾਂ ਗੱਲ ਕਰਨੀ ਕਿ ਗਰਮੀਆਂ ਦੇ ਮੌਸਮ 'ਚ ਆਪਣੇ ਸਵਾਸਥ ਦੀ ਦੇਖਭਾਲ ਕਿਵੇਂ ਕਰਨੀ, ਕਨੇ ਕਿਹੜਾ ਸਾਵਧਾਨੀਆਂ ਓ ਅਪਣਾਉਣਾ, ਕਨੇ ਕਿਸ ਤਰ੍ਹਾਂ ਅਹਾਂ ਆਪਣੇ ਆਪੇ ਓ ਕਨੇ ਆਪਣੇ ਪਰਿਵਾਰ ਏ ਜੋ ਸਵਸਥ ਕਨੇ ਸੁਰੱਖਿਅਤ ਰੱਖੀ ਸਕਦੇ ਹਨ। ਗਰਮੀਆਂ ਦਾ ਮੌਸਮ ਜਿੱਥੇ ਜੇ ਅੰਬ, ਤਰਬੂਜ, ਛੁੱਟੀਆਂ ਕਨੇ ਲੰਬੇ ਦਿਨਾਂ ਦੀਆਂ ਖੁਸ਼ੀਆਂ ਲੈ ਕਰੀ ਆਉਂਦਾ, ਤਿੱਥੇ ਇਹ ਮੌਸਮ ਅਹਾਂ ਦੇ ਸਵਾਸਥ ਤਾਂ ਕਈ ਚੁਣੌਤੀਆਂ ਵੀ ਲੈ ਕਰੀ ਆਉਂਦਾ। ਤੇਜ਼ ਧੁੱਪ, ਬੜਦਾ ਤਾਪਮਾਨ, ਗਰਮ ਹਵਾਏ ਕਨੇ ਪਾਣੀ ਦੀ ਕਮੀ ਅਹਾਂ ਦੇ ਸਰੀਰ ਪ੍ਰਭਾਵਿਤ ਕਰਦੀ। ਅਗਰ